ਨਿਤਨ ਫਰਿਆਦ ਕਰਦਾਸੇ ਫਰਿਆਦ ਕਰਦਾਸੇ ਸੁਹਣਾ ਨਿਖ ਪਰੇ ਖਾਂ ਜਿਸ ਦਿਲ ਸਾਥ ਕਰਦਾਸੇ ਦਿਲ ਸਾਥ।

ਦਾ ਅਸਾਂ ਡਾਹੂ ਕਸ਼ੀਂਦਾ ਨਾ ਚਾਰ ਜਗੀਰ ਪਹਿਜੇ ਤੇ ਭੋਲਾ ਦੁਕੰਦਾ ਸੇ ਭੋਲਾ ਦੁਕੰਦਾ ਸੇ ਸੁਹਣਨ

ਤੇਰਾ ਨਾਮ ਅਲਾਹ ਤੇ ਅਹਦ ਸਮਨ, ਤੇਰਾ ਨਾਮ ਰਹੀਮ ਕਰੀਮ ਚੁਮਾ ਚੁਮਾ ਗਿਲਾਫੇ ਕਾਬਾ ਹਜਰੇ ਅਸਵਦ ਹੋਵੇ ਪਹੁੰਚ ਤਾਂ ਅਰਸ਼ ਅਜ਼ੀਮ ਚੁਮਾ ਚੱਲ ਪੁੱਛੀਏ ਪੀਰ ਫਰੀਦ ਕੋਲੂ ਪਹਿਲੇ ਅਲਫ ਚੁਮਾ ਯਾ ਮੀਮ ਚੁਮਾ ਓਹ ਮੀਮ ਅਲਫ ਦੀ